ਤੇ ਸਿਸੀ ਨੂੰ ਸਸਤ ਯਾਨ ਬੀਤਦੇ ਵਿਕਾਸ ਪਿਰਿਤੀ ਲਯਾਨਵਿਤ ਨਾਦੇ ਸਨਾਯੁ ਪੱਧਤੀ ਪਿਨਵੀਮਤਦੇ ਰੁਧਿਰੇ ਪਵਿੱਤ੍ਰਤਵਯਕਦੇ ਮਾਨਸਿਕ ਸੰਹਿਧਿਆਵ ਅਤਿਵੀਮਤਦੇ